0: ਹਾਂਜੀ ਭਾਈ ਕੁੱਟ ਬੜੀ ਪੈਂਦੀ ਹੁੰਦੀ ਜੇ ਫੇਰ ਨਾ ਕਿਉਂ ਦੱਸਿਆ ਨੀ ਤੇ ਮੁੜ ਕੇ ਜੇ ਕਿਤੇ ਮੇਰੇ ਵਾਂਗੂ ਫੜੇ ਗਏ ਨਾ ਤੇ ਫੇਰ ਕਹਿੰਦੇ ਫਿਰੋਗੇ ਸੋਰੀ ਅੰਕਲ ਸੋਰੀ ਮੈਂ ਤਾਂ ਟਿਊਸ਼ਨ ਬਾਰੇ ਪੁੱਛਣ ਆਇਆ ਸੀ
1: Welcome to your chill zone. Musty Music Cafe. Only music, only musty.